ਖਾਲੀਪਨ ਤੇ ਸੋਹਣਾ ਸੋਹਣਾਪਨ ਹੈ, ਬੜੀ ਬੇਚੈਨੀ ਤੇ ਕੱਲਾਪਨ ਹੈ। ਤਨ ਰੂਹ ਕਾਂਪ ਰਹੀ, ਮੌਤ ਕਹੀ ਆਲਾਪ ਰਹੀ, ਕੱਲਾ ਸੁੱਕਦਾ ਸਾਹ ਰੁਕਦਾ, ਪ੍ਰਾਣ ਮੇਰੇ ਖਿੱਚਦਾ ਖਿੱਚਦਾ, ਕਿਤੇ ਗੇਮ ਖਤਮ ਨਾ ਹੋ ਜਾਵੇ, ਮੈਂ ਖੁਦ ਸਹੀ ਅਬ ਲੁਕਦਾ ਛੁਪਦਾ। ਹਾਂ